तुसें इस परिवार दा हिस्सा बनो और अपने हफाजती बैल्ट जेह्ड़े बनी गिनो और एह परिवार दौरान बनने आह्ली ऐ और जितने भी सेफ्टी प्रोटोकॉल्स न फॉलो करो जी, बिल्कुल साढ़े नाल रहो, साढ़े नाल जुड़े रहो। ਮਾੜੇ ਤੋਂ ਪਹਿਲੇ ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ ਜੀ, ਫਾਖਰਾ ਆਪੀ ਦੀ ਤਰਫੋਂ ਮਾਸ਼ਾ ਅੱਲਾਹ ਕਿਆ ਬਾਤ ਹੈ ਉਹਨਾਂ ਦੀ। ਉਹ ਹਮੇਸ਼ਾ ਆਲਵੇਜ਼ ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕਰਦੇ ਨੇ ਔਰ ਅੱਲਾਹ ਉਹਨੇ ਜ਼ਿੰਦਗੀ ਦਿਆ। ਐਂਡ ਆਲਵੇਜ਼ ਮੈਂ ਰਸਤੇ ਚਸ਼ਨੀ ਉਹਨਾਂ ਦਾ ਪ੍ਰੋਗਰਾਮ ਸੁਣਨਾ ਸਾਂ ਔਰ ਮਜ਼ਾ ਆਸ਼ਨਾ ਮੈਂ। ਜਿਹੜੀ ਉਹਨਾਂ ਗੱਲ ਮਾੜੇ ਹਵਾਲੇ ਨਾਲ ਕੀਤੀ ਹੈ, ਮਾੜੇ ਬਾਰੇ 'ਚ ਕੀਤੀ ਹੈ, ਉਸ ਨਾਲ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਗੁਜ਼ਾਰ ਹਾਂ। ਇਹ ਆਲਾ ਸ਼ਖਸੀਅਤ ਹੀ ਇੱਕ ਦੂਸਰੇ ਪ੍ਰੈਜੈਂਟਰ ਨੇ ਬਾਰੇ 'ਚ ਇਤਨੀ ਤਾਰੀਫ ਕਰਨੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫਾਖਰਾ ਅੱਬੀ ਐਂਡ ਆਈ ਰੀਅਲੀ ਅਪਰੀਸ਼ੀਏਟ ਇਟ। ਤੁਸੀਂ ਸੁਣੀ ਰਹੋ ਰੰਗੇ ਕਸ਼ਮੀਰ, ਜੀਓ ਕਸ਼ਮੀਰੀਓ।

ਪ੍ਰੋਗਰਾਮ ਦਾ ਇਬਤਦਾ ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜੀ, ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜਿਸ ਅਸਾਂ ਕੀ ਪੈਦਾ ਕੀਤਾ ਇਹ ਦੁਨੀਆਂ ਬਣਾਈ, ਇਹ ਦੋਵੇਂ ਜਾਂ ਬਣਾਏ ਔਰ ਅਸਾਂ ਕੀ ਜ਼ਿੰਦਗੀ ਵੀ ਸਭ ਕੁਝ ਜਿਸ ਸੋਹਣੇ ਰੱਬ ਦਿੱਤਾ ਇਬਤਦਾ ਸੋਹਣੇ ਰੱਬ ਨੇ ਨਾਂ ਤੋਂ। ਅੱਜ ਤੁਸੀਂ ਸੁਣੀ ਰੇਡੀਓ ਫਿਜ਼ਾ 97.1 FM ਡੈਬ ਰੇਡੀਓ, ਤੁਸਾਂ ਦੀ ਖਿਦਮਤ ਦੀ ਰੰਗੀ ਕਸ਼ਮੀਰ ਪੇਸ਼ ਕੀਤਾ ਜਾ ਰਿਹਾ। ਤੁਸਾਂ ਨੇ ਆਪਣੇ ਦੋਸਤ ਭਾਈ ਕੋਲਿਗ ਦੀ ਤਰਫੋਂ

ਆਪਣੇ ਸੋਹਣੇ ਰੱਬ ਨਾਲ ਹਮੇਸ਼ਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਜਿਸ ਵੇਲੇ ਵੀ ਉੱਠੋ, ਬਹਿ ਉੱਠਣੇ ਹੋ, ਬਹਿਣੇ ਹੋ, ਚੱਲਣੇ ਹੋ, ਫਿਰਨੇ ਹੋ, ਦੌੜਨੇ ਹੋ, ਜਿੱਥੇ ਵੀ ਹੋ, ਤੁਸੀਂ ਜੇ ਕੰਮਾਂ ਪਰ ਹੋ, ਕਾਰ ਹੋ, ਕਿਰਾ ਵੀ ਹੋ, ਉਸ ਸੋਹਣੇ ਸੱਚੇ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ ਹਰ ਵੇਲੇ, ਕਿਉਂਕਿ ਉਸ ਜਿਹੜਾ ਅਸਾਂਗੀ ਪੈਦਾ ਕੀਤਾ ਇਸ ਦੁਨੀਆਂ, ਜਿਹੜੀ ਜਿਹੜੀ ਨਹਿਮਤ ਉਸਾਂ ਸਾਈ ਬਖਸ਼ੀ ਹੈ, ਉਸ ਨਾਲ ਬੜਾ ਸ਼ੁਕਰ ਹੈ। ਔਰ ਇਬਤਦਾ ਹਮੇਸ਼ਾ ਉਸ ਸੋਹਣੇ ਸੱਚੇ ਰੱਬ ਨੇ ਨਾਂ ਧੋਣੀ ਹੈ, ਸੋਹਣੇ ਰੱਬ ਨੇ ਮਹਿਬੂਬ ਨੇ ਨਾਂ ਧੋਣੀ ਹੈ। ਅੱਜ ਅਸਾਂ ਜਿਹੜਾ ਕਲਾਮ ਸਭ ਤੋਂ ਪਹਿਲੇ ਲਾਸਾਂ ਜਿਹੜਾ ਟਰੈਕ ਅਸਾਂ ਚਲਾਈ ਰਹੇ ਹਾਂ, ਉਹ ਰੱਬ ਨੇ ਉਸ ਪਿਆਰੇ ਨਬੀ ਦੇ ਵਾਸਤੇ, ਔਰ ਉਮੀਦ ਕਰਨਾ ਤੁਸਾਂ ਮੇਰੇ ਨਾਲ ਹੀ ਦੱਸੋ। ਵਿਲ ਸੀ ਆਫਟਰ ਦ ਟਰੈਕ।

0: ਕੋਈ ਸ਼ੱਕ ਨਹੀਂ ਜੀ, ਜਿਹੜੀ ਚੀਜ਼ ਆ ਉਹ ਰੱਬ ਦੀ ਦਾਤ ਹੀ ਦੇਣੀ ਹੈ ਬੰਦੇ ਕੀ, ਬੰਦਾ ਆਪ ਕੁਝ ਨਹੀਂ ਕਰੀ ਸਕਣਾ, ਸਾਰੀਆਂ ਤਾਰੀਫਾਂ ਸੁਣੇ ਰੱਬ ਨਹੀਂ ਹਨ ਬੰਦੇ ਨੇ, ਬਸ ਇਹ ਕੋਈ ਗੱਲ ਨਹੀਂ। ਜੀ ਤਾਂ ਤੁਸੀਂ ਸੁਣੀ ਰਹੋ ਜੀ ਆਪਣਾ ਕਸ਼ਮੀਰੀ ਪ੍ਰੋਗਰਾਮ, ਆਪਣੇ ਭਾਈ ਆਪਣੇ ਦੋਸਤ ਆਪਣੇ ਕੋਲੀਗ ਆਪਣੇ ਯਾਰ ਆਪਣੇ ਵੀਰ ਨਾਲ ਉਮਰ ਜੰਜੂਆ ਨਾਲ ਤੁਸਾਂ ਦੀ ਖਿਦਮਤ 'ਚ ਅਸਾਂ ਹਾਜ਼ਰ ਹਾਂ ਜੀ। ਇਹ ਕਸ਼ਮੀਰੀ ਪ੍ਰੋਗਰਾਮ ਕਿੰਨੀ ਕਿਹਾ ਰੰਗੇ ਕਸ਼ਮੀਰ, ਰੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ ਫਰਮ 97.1 FM & /DAB Radio। ਬਿਲਕੁਲ ਤੁਸੀਂ ਅਸਾਂ ਡੈਬ 'ਤੇ ਵੀ ਸੁਣੀ ਸਕਦੇ ਹੋ, ਅਸਾਂ ਕਿ FM ਦੀ ਫ੍ਰੀਕੁਐਂਸੀ 'ਤੇ ਸੁਣੀ ਸਕਦੇ ਹੋ। ਆਲਸੋ ਯੂ ਕੈਨ ਲਿਸਨ ਟੂ ਅਸ ਲਾਈਵ ਔਨ ਆਵਰ ਵੈਬ ਪੇਜ www.radiofazaar.co.uk। You can follow us, you can listen to us live on all the social media sites, all the social media channels, and also asani apni app bhi tu san download kar sakne apne phone vich, aur usne through bhi asana eh Range Kashmir program tu san suni sakde ho। ਬਹੁਤ ਸਾਰੀਆਂ ਭੈਣਾਂ ਭਰਾਵਾਂ ਨੇ ਮੈਸੇਜਸ ਅਸ਼ਨੀਰ ਭੇਜੀ, ਥੈਂਕ ਯੂ ਸੋ ਮਚ, ਤੁਸੀਂ ਮੈਸੇਜਸ ਕਰਨੇ ਔਰ ਸਾਡੇ ਭਾਈ ਉਨੈਨ ਸਾਹਿਬ, ਅੱਲਾ ਉਹਨਾਂ ਦੀ ਜ਼ਿੰਦਗੀ ਦਿਆ। ਇੱਕ ਮਿੰਟ ਹੋਲਡ ਕਰੋ, ਮਾੜੀ ਕੋਈ ਕਾਲ ਹੈ, ਲੈਟਸ ਸੀ ਹੂ ਇਜ਼ ਔਨ ਕਾਲ ਵਿਦ ਅਸ। ਹੈਲੋ, ਅਸਲਾਮ ਅਲੈਕੁਮ, ਰੇਡੀ ਫਿਜ਼ਾ।
1: ਅਸਲਾਮ ਅਲੈਕੁਮ ਵਰਹਮਤੁਲਾਹ।
0: ਵਾਲੇਕੁਮ ਅਸਲਾਮ ਵਰਹਮਤੁਲਾਹ। ਉਨੈਨ ਭਾਈ ਕੈਸੇ ਹੈਂ ਆਪ, ਖੈਰੀਅਤ ਸੇ ਹੈਂ?
1: ਅਲਹਮਦੁਲਿਲਾਹ, ਅੱਲਾ ਕਾ ਕਰਮ। ਆਪਕਾ ਸਪੈਸ਼ਲ ਸ਼ੋ ਕਸ਼ਮੀਰ ਕੇ ਹਵਾਲੇ ਸੇ ਸੁਣ ਰਹੇ ਹੈਂ, ਔਰ ਮਾਸ਼ਾਅੱਲਾ ਬੜੇ ਅਰਸੇ ਸੇ ਰੇਡੀਓ ਪਰ ਆਪ ਖਿਦਮਤ ਸਰ ਅੰਜਾਮ ਦੇ ਰਹੇ ਹੈਂ।
0: ਬੜੀ ਮਿਹਰਬਾਨੀ ਜੀ, ਬੜਾ ਸ਼ੁਕਰੀਆ।
1: ਤੋ ਬੜੀ ਸਕਾਫਤੀ ਬਾਤੇਂ ਅਭੀ ਆਪਨੇ ਕਲਾਮ ਲਗਾਇਆ ਹੁਆ ਥਾ ਸੁਣ ਕੇ ਬੜਾ ਮਹਿਸੂਸ ਹੋ ਰਹੇ ਥੇ ਹਮ
0: ਜੀ ਜੀ,
1: ਔਰ ਮੈਨੇ ਕਹਾ ਕਿ ਕਾਲ ਕਰ ਲੇ ਔਰ ਜ਼ਰਾ ਬਾਤਚੀਤ ਕਾ ਸਿਲਸਿਲਾ ਹੋ ਜਾਏ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਨੈਨ ਭਾਈ। ਇਹ ਤੁਸਾਂ ਦੀ ਮੁਹੱਬਤ ਹੈ, ਤੁਸਾਂ ਦਾ ਪਿਆਰ ਹੈ, ਤੁਸਾਂ ਕੀ ਪਤਾ ਇਸ ਪ੍ਰੋਗਰਾਮ ਦਾ ਨਾਂ ਜੀ ਰੰਗੇ ਕਸ਼ਮੀਰ ਦਾ, ਆਪਣੀ ਜ਼ਬਾਨ ਹੀ ਜਿਹੜੀ ਸਾਡੀ ਸਾਡੀ ਮਾਂ ਬੋਲੀ, ਅਗਰ ਉਸਨੇ ਗੱਲ ਕਰਾਂ ਤਾਂ ਉਹ ਸਾਡੇ ਜਿੰਨੇ ਵੀ ਲਿਸਨਰਸ, ਜਿੰਨੇ ਵੀ ਭੈਣਾਂ ਭਰਾ ਸਾਡੀ ਗੱਲ ਸੁਣੀ ਰਹੇ, ਉਹਨਾਂ ਕੀ ਵੀ ਮਜ਼ਾ ਸੀ।
1: ਬਿਲਕੁਲ, ਇਹ ਗੱਲ ਹੈ ਜਿਹੜੀ ਬੇਸਿਕਲੀ ਇਹ ਗੱਲ ਹੈ ਜਿਹੜੀ ਸਕਾਫਤੀ ਜ਼ਬਾਨ ਜਾਂ ਜਿਸ ਕੀ ਆਨ ਮਾਦਰੀ ਲੈਂਗੁਏਜ ਬੜੀ ਅਹਿਮੀਅਤ ਨਹੀਂ ਹਾਮਲ ਹੋਣੀ ਹੈ।
0: ਜੀ ਜੀ ਬੇਸ਼ੱਕ
1: ਜੀ ਜੀ ਜੀ ਜੀ ਅਸਨੀ ਅਲਹਮਦੁਲਿਲਾ ਕਸ਼ਮੀਰੀ ਇਸ ਕੀ ਪਹਾੜੀ ਜ਼ਬਾਨ ਪੋਠਵਾੜੀ ਜਿਹੜਾ ਜਿਹੜਾ ਵੀ ਆਖਰਿਆ ਜਾਣਾ ਆ, ਬੜੀ ਮਿੱਠੀ ਔਰ ਬੜੀ ਪਿਆਰੀ ਜ਼ਬਾਨ ਹੈ।
0: ਜੀ ਜੀ ਬੇਸ਼ੱਕ,
1: ਬੜਾ ਪਸੰਦ ਕਰਨੇ ਨੇ ਇਸ ਨੂੰ, ਬੜੀ ਤਮੀਜ਼ਦਾਰ ਔਰ ਬੜੀ ਇਸ ਵਿੱਚ ਸ਼ਫਾਫੀਅਤ।
0: ਕੋਈ ਸ਼ੱਕ ਨਹੀਂ ਜੀ, ਇਸ ਨੇ ਆਪਣੀ ਜ਼ਬਾਨ ਦੀ ਮਿਠਾਸ ਜਿਹੜੀ ਹੈ ਨਾ, ਉਸਨਾ ਹੀ ਕਹਿਣੇ ਅਲਫਾਜ਼ ਨਹੀਂ ਹੋਣੇ ਬੰਦੇ ਕੋਲ, ਉਸਨਾ ਇੱਕ ਆਪਣਾ ਮਜ਼ਾ ਆਉਣਾ। ਔਰ ਤੁਸੀਂ ਜਿੱਥੇ ਵੀ ਚਲੇ ਜਾਓ ਦੁਨੀਆ, ਕਿਸੇ ਕੋਨੇ ਚਲੇ ਜਾਓ, ਤੁਸਾਂ ਕੀ ਉਹ ਜਿਸ ਵੇਲੇ ਵੀ ਤੁਸਾਂ ਦੇ ਸਾਹਮਣੇ ਉਹ ਲਫ਼ਜ਼ ਬੋਲੇ ਜਾ ਸਕਣ, ਤੁਸਾਂ ਕੀ ਮਜ਼ਾ ਸੀ।
1: ਬਿਲਕੁਲ ਹੀ ਹੈ, ਕਿਉਂਕਿ ਤੁਸਾਂ ਦੀ ਬੁਨਿਆਦ ਹੈ ਨਾ, ਤੁਸਾਂ ਦੀ ਪੇਸ਼ ਹੈ ਉਹ ਜ਼ਬਾਨ, ਉਹ ਤੁਸਾਂ ਤੋਂ ਅਲੱਗ ਨਹੀਂ ਹੋ ਸਕਣੀ।
0: ਬਿਲਕੁਲ ਨੈਣ ਭਾਈ, ਤਾਂ ਤੁਸਾਂ ਨਾਲ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕਿਆ ਖਿਆਲ ਹੈ?
1: ਪ੍ਰੋਗਰਾਮ ਪਹਿਲੀ ਗੱਲ ਹੈ ਕਿ ਜਿਹੜਾ ਪੋਸਟਰ ਤੁਸਾਂ ਨਾਲ ਪੋਸਟ ਹੋਇਆ ਸੀ ਸੋਸ਼ਲ ਮੀਡੀਆ ਪਰ ਪਹਿਲੀ ਮਰਤਬਾ, ਰੰਗੇ ਕਸ਼ਮੀਰ ਇਸ ਨਾਲ ਟਾਈਟਲ ਹੈ ਨਾ,
0: ਰੰਗੇ ਕਸ਼ਮੀਰ,
1: ਰੰਗੇ ਕਸ਼ਮੀਰ ਦੇ ਹਵਾਲੇ ਨਾਲ ਜੀ
0: ਜੀ ਜੀ।
1: ਯਕੀਨ ਮੰਨੋ ਕਿ ਉਸ ਲੈ ਪੋਸਟਰ ਤੱਕੀ ਤਾਂ ਬੜੀ ਖੁਸ਼ੀ ਹੋਈ ਸੀ, ਯਕੀਨ ਮੰਨੋ।
0: ਮਾਸ਼ਾਅੱਲਾ,
1: ਤੇ ਮਾਸ਼ਾਅੱਲਾ ਤੁਸੀਂ ਹੁਣ ਪ੍ਰੋਗਰਾਮ ਕਰ ਰਹੇ ਹੋ, ਵੀ ਕਿ ਜੇ ਤੁਹਾਡਾ ਤ੍ਰੀਆ ਪ੍ਰੋਗਰਾਮ ਹੈ ਨਾ?
0: ਬਿਲਕੁਲ ਜੀ, ਇਹ ਸਾਨਾ ਤ੍ਰੀਆ ਪ੍ਰੋਗਰਾਮ ਹੈ ਹੁਣ, ਔਰ ਕੋਸ਼ਿਸ਼ ਕਰਸਾਂ ਅੱਗੋਂ ਵੀ ਜਿੰਨੇ ਵੀ ਪ੍ਰੋਗਰਾਮ ਅਸਾਂ ਕਰੀ ਸਕਿਆ ਕਰਸਾਂ। ਸਾਡੇ ਉਨੈਨ ਬਾਈ ਜੀ ਜਸ ਵਨ ਅਟਾ ਮਾਈ ਲਿਸਨਰਸ, ਇਹ ਸਾਡੇ ਉਨੈਨ ਬਾਈ ਨੇ ਔਰ ਇਹ ਬਕਾਇਦਾ ਸਾਡੇ ਰੇਡੀਓ ਪ੍ਰਜੈਂਟਰ ਵੀ ਨੇ ਔਰ ਸਾਡੇ ਭਾਈ ਵੀ ਨੇ, ਅੱਲਾਹ ਤਾਲਾ ਇਹਨਾਂ ਕੀ ਖੁਸ਼ ਰੱਖਿਆ। ਔਰ ਇਹਨਾਂ ਦਾ ਬਕਾਇਦਾ ਪ੍ਰੋਗਰਾਮ ਹੋਣਾ, ਥੋੜ੍ਹੀ ਕਿਸੇ ਵਜ੍ਹਾ ਤੋਂ ਵਜੂਆਤ ਦੀ ਵਜ੍ਹਾ ਤੋਂ ਥੋੜ੍ਹੇ ਜਿਹੇ ਇੰਨੀ ਆਈ ਸਕੇ, ਲੇਕਿਨ ਉਨੈਨ ਬਾਈ ਮਾੜੀ ਰਿਕੁਐਸਟ ਹੈ ਤੁਸਾਂ ਕਿ ਪਲੀਜ਼ ਤੁਸਾਂ ਦੁਬਾਰਾ ਸ਼ੁਰੂ ਕਰੋ, ਦੁਬਾਰਾ ਜੁਆਇਨ ਕਰੋ।
1: ਇਨਸ਼ਾਅੱਲਾ ਜ਼ਰੂਰ ਜੁਆਇਨ ਕਰਸਾਂ
0: ਜੀ ਜੀ।
1: ਪ੍ਰੋਗਰਾਮ ਸਕੈਚੁਲ ਵੀ ਹੈ, ਇਨਸ਼ਾਅੱਲਾ ਅਨਾਊਂਸ ਕਰਸਾਂ ਉਹ ਕਿਹੜਾ ਪ੍ਰੋਗਰਾਮ ਹੈ ਸਪੈਸ਼ਲ ਔਰ ਸਪੈਸ਼ਲ ਦਿਨ, ਔਰ ਉਸ ਸਪੈਸ਼ਲ ਦਿਨ ਉਸ ਸਪੈਸ਼ਲ ਟਾਈਮ ਵਿੱਚ ਉਹ ਪ੍ਰੋਗਰਾਮ ਆਉਣੇ ਔਰ ਵੈਕਰ ਸੀ ਇਨਸ਼ਾਅੱਲਾ।
0: ਇਨਸ਼ਾਅੱਲਾ, ਨੋ ਪ੍ਰੋਬਲਮ, ਠੀਕ ਹੈ ਉਨੈਨ ਭਾਈ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼ ਤੁਸਾਂ ਦੀ, ਤੁਸਾਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਿਆ ਔਰ ਅਸਾਂ ਕੀ ਕਾਲ ਕੀਤੀ। ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼, ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਸੀਂ ਖੁਸ਼ ਰੱਖੇ, ਜਿਣੇ ਰਹੋ ਔਰ ਸੁਣੇ ਰਹੋ ਰੰਗੇ ਕਸ਼ਮੀਰ ਲਾਈਵ ਔਨ ਰੇਡੀਓ ਫਿਜ਼ਾ 97.1 FM/DAB Radio। ਥੈਂਕ ਯੂ।
1: थैंक यू
0: अल्लाह हाफिज़।

ਜੀ ਤੇ ਏਸਨ ਜੀ ਸਾਡੇ ਭਾਈ ਹੁਨੈਨ ਮਸੂਦ ਸਾਡੇ ਰੇਡੀਓ ਨੀ ਜਾਨ ਔਰ ਸ਼ਾਨ ਮਾਸ਼ਾਅੱਲਾ ਅੱਲਾ ਇਹਨਾਂ ਕੇ ਖੁਸ਼ ਰੱਖੇ ਇਹ ਸਾਡੇ ਬਹੁਤ ਅੱਛੇ ਭਾਈ ਜੀ ਔਰ ਯਕੀਨ ਮੰਨੋ ਕਿ ਮੈਂ ਬਿਲਕੁਲ ਕਾਲ ਆਈ ਔਰ ਮੈਂ ਜ਼ਹਿਰੀ ਗੱਲ ਹੈ ਆਲਵੇਜ਼ ਟੇਕ ਦਾ ਕਾਲਸ ਮਾੜੀ ਕੋਸ਼ਿਸ਼ ਹੋਣੀ ਹੈ ਕਿ ਕੋਈ ਕਾਲ ਮਿਸ ਨਾ ਹੋਵੇ ਜਸ ਹੁਨੈਨ ਭਾਈ ਥੈਂਕ ਯੂ ਤੁਸੀਂ ਆਪਣੇ ਕੀਮਤੀ ਵਕਤ ਜੋ ਵਕਤ ਕੱਢਿਆ ਅਸਾਂ ਕੀ ਕਾਲ ਕੀਤੀ ਬੜੀ ਮਿਹਰਬਾਨੀ ਤੁਸਾਂ ਨੇ ਖਿਦਮਤ ਜੀ ਪੇਸ਼ ਕੀਤਾ ਜਾਈਦਾ ਜੀ ਰੰਗੇ ਕਸ਼ਮੀਰ ਫਰੋਮ 97.1 FM ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੋਈ ਤੁਸਾਂ ਟਰੈਕ ਸੁਣਨਾ ਹੈ ਕਿਸੇ ਕੀ ਡੈਡੀਕੇਟ ਕਰਨਾ ਹੈ ਕੋਈ ਕਿਸ ਤੁਸਾਂ ਗੁਫਤਗੂ ਕਰਨੀ ਹੈ ਜੀ ਆਓ ਅਸਾਂਗੀ ਲਾਈਵ ਕਾਲ ਕਰੋ ਨੰਬਰ ਹੈ 01157109711 ਬਿਲਕੁਲ ਚੱਕੋ ਨਾ ਸ਼ਰਮਾਓ ਨਾ ਇਹ ਕੋਈ ਵੀ ਰਾਕਟ ਸਾਇੰਸ ਨਹੀਂ ਹੈ ਜਿਸਾਂ ਹੁਨੈਨ ਭਾਈ ਕਾਲ ਕੀਤੀ ਹੈ ਉਹਨਾਂ ਗੱਲ ਕੀਤੀ ਹੈ ਬਿਲਕੁਲ ਸਕੂਨ ਨਾਲ ਪੁਰਸਕੂਨ ਹੋਏਗਾ ਤੁਸਾਂ ਅਸਾਂ ਕੀ ਕਾਲ ਕਰੋ ਅਸਾਂ ਜਨਾਬ ਅਲੀ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਤੁਸਾਂ ਵਾਸਤੇ ਹੀ ਬੈਠੇ ਹਾਂ

ਬਹੁਤ ਸਾਰੇ ਮੈਸੇਜ ਆਈ ਰਹੇ ਜੀ, ਮੈਸੇਜ ਬੜੇ ਆਈ ਰਹੇ, ਬੜੀ ਮਿਹਰਬਾਨੀ ਜੀ, ਤੁਸੀਂ ਜਿੰਨੇ ਵੀ ਬੰਦੇ ਆਇਆ ਮੈਂ ਲਾਈਵ ਕਾਲ ਕਰਨੇ ਹੋ ਜਾਂ ਤੁਸੀਂ ਮੈਂ ਮੈਸੇਜ ਕਰਨੇ ਹੋ, ਮੈਂ ਕਾਲ ਤੁਸੀਂ ਮੈਂ ਕਰੋ, ਤੁਹਾਡੇ ਵਾਸਤੇ ਬੜਾ ਹੌਸਲੇ ਨਾਲ ਬਾਸ ਬਣਨਾ, ਔਰ ਯਕੀਨ ਕਰੋ ਕਿ ਬੜਾ ਮਜ਼ਾ ਆਸ਼ਨਾ। ਔਰ ਦੂਸਰਾ ਇਹ ਹੋਣਾ ਕਿ ਤੁਸਾਂ ਕੋਲੋਂ ਕਈ ਬੰਦੇ ਕਾਲ ਕਰਨਾ ਚਾਹੁੰਦੇ, ਬਹੁਤ ਝੱਕਣੇ ਹਨ, ਝੱਕੋ ਨਾ, ਬਿਲਕੁਲ ਅੱਛੋ, ਲਾਈਵ ਕਾਲ ਕਰੋ। ਦੇਰ ਆਰ ਮੈਨੀ ਰਿਕੁਐਸਟ ਵਿਚ ਆਰ ਕਮਿੰਗ ਥਰੂ ਟੂ ਮੀ ਐਂਡ ਐਵਰੀਬਡੀ ਇਜ਼ ਰਿਕੁਐਸਟਿੰਗ ਮੀ ਟੂ ਪਲੇ ਡਿਫਰੈਂਟ ਟਰੈਕਸ ਵਿਦ ਦੈਮ। ਵਨ ਸਿਸਟਰ ਜਸਟ ਮੈਸੇਜਡ ਅਸ, ਸ਼ੀ ਮੈਸੇਜਡ ਅਸ ਲਾਸਟ ਵੀਕ ਐਕਚੁਅਲੀ। ਉਹਨਾਂ ਨੇ ਆਖਣਾ ਸੀ ਜੀ ਬਈ ਅਸਾਂ ਜਿਹੜਾ ਤੁਸਾਂ ਨੇ ਪੋਸਟਰ ਤੱਕਿਆ, ਮੈਂ ਆਪਣੀ ਜ਼ਬਾਨ ਮਿੱਠੀ ਜੀ, ਆਪਣੀ ਮਿਰਪੀ ਜ਼ਬਾਨ ਹੀ ਤੁਸੀਂ ਪਾਉਣਾ, ਉਹਨਾਂ ਤਾਂ ਇੰਗਲਿਸ਼ ਹੀ ਲਿਖਿਆ ਸੀ। ਉਹਨਾਂ ਨੇ ਆਖਣਾ ਸੀ ਜੀ ਅਸਾਂ ਤੁਸਾਂ ਜਦੋਂ ਨੇ ਪੋਸਟਰ ਤੱਕਿਆ ਰੰਗੇ ਕਸ਼ਮੀਰ, ਯਕੀਨ ਕਰੋ ਕਿ ਦਿਲ ਕੀ ਬੜੀ ਖੁਸ਼ੀ ਹੋਈ ਔਰ ਬੜਾ ਹੀ ਅੱਛਾ ਲੱਗਾ ਕਿ ਤੁਸਾਂ ਇਸ ਚੀਜ਼ ਦਾ ਇਨੀਸ਼ੀਟਿਵ ਕਹਿੰਦਾ ਹੈ ਔਰ ਅਸਾਂ ਕੀ ਕਾ ਜਿਹੜਾ ਨੇ ਰੰਗੇ ਕਸ਼ਮੀਰ ਪ੍ਰੋਗਰਾਮ ਤੁਸਾਂ ਅਸਾਂ ਕੀ ਸੁਣਾਈ ਰਹੇ ਹੋ, ਅਸਾਂ ਬਹੁਤ ਇੰਜੋਏ ਕਰੀ ਰਹੇ ਹਾਂ। ਵੀ ਓਵਰ ਲਿਸਨ ਟੂ ਯੂ, ਵੀ ਨੈਵਰ ਮਿਸ ਇਟ, ਸਪੈਸ਼ਲੀ ਮਾਈ ਮੋਮ, ਸ਼ੀ ਇਜ਼ ਲਵਿੰਗ ਦ ਸ਼ੋਜ਼ ਐਂਡ ਸ਼ੀ ਲਵਸ ਦ ਟੋਕ ਦੈਟ ਯੂ ਡੂ ਔਨ ਦ ਰੇਡੀਓ। ਮਾਈ ਮੋਮ ਇਜ਼ ਅ ਬਿਗ ਫੈਨ ਆਫ ਯੂ, ਥੈਂਕ ਯੂ ਸੋ ਮਚ। ਸਾਡੇ ਫੈਨ ਜੀ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਆਂਟੀ, ਤੁਸਾਂ ਨੇ ਬੜੀ ਮਿਹਰਬਾਨੀ ਹੈ। She goes, my mom is a big fan of you and she's always praising you. She's always praising you and she's always talking about your program. And since the day that she heard, because we are from Kashmir, my mom is from Kashmir, we are from Kotli in Pakistan, AJK, Azad Kashmir. Bilkul ji, mashallah, very good. Asa ne paai ho nain jire, masse asa ki kaal ki tisi, evi usha ilaqe nain. She goes, we are from Kashmir, we are from Kotli. And can you please play this a track by Sanam Marvi and Shaukat Ali? ਬਿਲਕੁਲ ਜੀ, ਅਸਾਂ ਤੁਹਾਡਾ ਟਰੈਕ ਪਲੇ ਕਰ ਸਾਂ, ਉਹ ਜ਼ਰੂਰ ਕਰ ਸਾਂ। ਔਰ ਸ਼ੀ ਗਜ਼ ਵੀ ਕੇਮ ਟੂ ਸਨ ਮਾਰ ਵਿਚ ਪ੍ਰੋਗਰਾਮ ਕਪਲ ਵੀਕਸ ਅਗੋ ਐਂਡ ਅਸਾਂਕੀ ਬਹੁਤ ਮਜ਼ਾ ਆਇਆ, ਬਹੁਤ ਰੀਲੀ ਇੰਜੋਏਡ ਇਟ। ਸਾਡੀ ਕਮਰਸ਼ੀਅਲ ਬ੍ਰੇਕ ਨਾਲ ਵੀ ਟਾਈਮ ਹੋਣਾ ਪਿਆ, ਸਾਡੇ ਕੋਲ ਤਕਰੀਬਨ 2 ਮਿੰਟ ਰਹਿਣੇ ਸਾਡੀ ਕਮਰਸ਼ੀਅਲ ਬ੍ਰੇਕ ਨਾਲ ਟਾਈਮ, ਔਰ ਉਸ ਤੋਂ ਬਾਅਦ ਜਿਹੜਾ ਨਾ ਤੁਸਾਂ ਨੇ ਟਰੈਕ ਮੈਂ ਜ਼ਰੂਰ ਪਲੇ ਕਰ ਸਾਂ। ਸਟੇ ਟਿਊਨ ਐਂਡ ਕੀਪ ਲਿਸਨਿੰਗ 97.1 FM ਐਂਡ ਥੈਂਕ ਯੂ ਸੋ ਮੱਚ ਜਿਹੜੀ ਤੁਸਾਂ ਪ੍ਰੋਗਰਾਮ ਦੇ ਹਵਾਲੇ ਨਾਲ ਅਸਾਂ ਕੀ ਫੀਡਬੈਕ ਦਿੱਤੀ ਹੈ। ਤੁਸਾਂ ਦੀ ਫੀਡਬੈਕ ਜਿਹੜੀ ਹੈ ਬੜਾ ਮਾਇਨੇ ਰੱਖਣੀ ਹੈ।

ਵੈਲਕਮ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ ਜੀ। ਤੁਸੀਂ ਸੁਣੀ ਰੰਗੇ ਕਸ਼ਮੀਰ, ਤੁਸਾਂ ਨੇ ਆਪਣੇ ਲੋਕਲ ਰੇਡੀਓ ਸਟੇਸ਼ਨ ਤੋਂ ਜੀ ਨਾਈਡੀਓ ਫਜ਼ਾਰ 97.1 FM। ਜੁਲੀਆ ਜੀ ਟਰੈਕ ਦੀ ਤਰਫ ਸਿਸਟਰ ਰਿਕੁਐਸਟ ਕੀਤੀ ਸੀ ਲਾਸਟ ਵੀਕ, ਐਂਡ ਆਈ ਹੋਪ ਸ਼ੀ ਲਾਈਕ ਯੂ ਗਾਇਸ ਲਾਈਕ ਦਿਸ ਟਰੈਕ ਇਜ਼ ਵੈਲ, ਇਜ਼ ਬਾਈ ਨਬੀਰ ਸ਼ੌਕਤ ਫੀਚਰਿੰਗ ਸਨਮ ਮਾਰਵੀ। ਬਿਲਕੁਲ ਸਿਸਟਰ, ਐਂਡ ਸ਼ੀ ਸੈਡ ਕੈਨ ਯੂ ਪਲੀਜ਼ ਡੈਡੀਕੇਟ ਦਿਸ ਸੌਂਗ ਟੂ ਮਾਈ ਮੋਮ, ਡੈਡੀਕੇਟ ਦਿਸ ਕਲਾਮ ਟੂ ਮਾਈ ਮੋਮ, ਐਂਡ ਸ਼ੀ ਰੀਅਲੀ ਰੀਅਲੀ ਲਿਸਨਸ ਟੂ ਇਟ, ਐਂਡ ਸ਼ੀ ਰੀਅਲੀ ਵਾਂਟਸ ਟੂ ਲਿਸਨ ਟੂ ਟੂ ਇਟ ਔਨ ਦ ਰੇਡੀਓ ਇਜ਼ ਵੈਲ, ਐਂਡ ਸ਼ੀ ਗੋਜ਼ ਮਾਈ ਮੋਮ ਸੈਡ ਆਮ ਗੋਇੰ ਟੂ ਟੈਲ ਦ ਬੋਏ ਐਟ ਰੰਗੇ ਕਸ਼ਮੀਰ ਟੂ ਪਲੇ ਦਿਸ ਟਰੈਕ ਫੋਰ ਅਸ, ਵਾਈ ਨੋਟ। ਬਿਲਕੁਲ ਜੀ ਆਂਟੀ, ਤੁਸਾਂ ਖਿਦਮਤ ਵਾਲੀ ਅਸਾਂ ਇੱਥੇ ਬੈਠੇ ਹਾਂ, ਵਾਈ ਨੋਟ। ਜਿੱਦਾਂ ਵੀ ਭੈਣਾ ਭਰਾ ਮਾੜੀ ਆਵਾਜ਼ ਸੁਣੀ ਰਹੇ ਹੋ, ਵੈਲਕਮ ਟੂ ਰੇਡੀਓ ਫਜ਼ਾਰ 97.1 FM। ਜਿਹਨਾਂ ਹੁਣ ਟਿਊਨ ਕੀਤਾ, ਜਿਹਨਾਂ ਹੁਣ ਅਸਾਂ ਕੇ ਸੁਣਨਾ ਸ਼ੁਰੂ ਕੀਤਾ, ਤੁਸਾਂ ਵੀ ਵੈਲਕਮ ਕਰਨੇ ਹਾਂ, ਉਮੀਦ ਕਰਨੇ ਹਾਂ ਤੁਸਾਂ ਜਿਹੜਾ ਨਾ ਖੂਬ ਇੰਜੋਏ ਕਰੀ ਜੋ ਸੋ।

ਸਾਡੇ ਇੱਕ ਅੰਕਲ ਨੇ ਪਾਕਿਸਤਾਨ ਵਿੱਚੋਂ ਬੜੇ ਸਖ਼ਤ ਬਿਮਾਰ ਨੇ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਉਹਨਾਂ ਵਾਸਤੇ ਦੁਆ ਦੀ ਅਪੀਲ ਹੈ, ਤੁਸਾਂ ਸਾਰਿਆਂ ਕੀ ਦੁਆ ਦੀ ਅਪੀਲ ਕਰਨੀ ਆ, ਪਲੀਜ਼ ਯੂ ਪ੍ਰੇ ਫੋਰ ਹਿਮ. ਉਹ ਵਿਚਾਰੇ ਈਜ਼ ਔਨ ਵੈਂਟੀਲੇਟਰ, ਐਕਚੁਲੀ ਈਜ਼ ਔਨ ਵੈਂਟੀਲੇਟਰ, ਈਜ਼ ਇਨ ICU. ਤਾਂ ਉਹਨਾਂ ਵਾਸਤੇ ਦੁਆ ਕਰੋ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਅੱਲਾਹ ਤੰਦਰੁਸਤੀ ਦਿਆ, ਅੱਲਾਹ ਸ਼ਿਫਾ ਦਿਆ ਉਹਨਾਂ ਨੂੰ.

ਜ਼ਿੰਦਗੀ ਹੈ ਤਾਂ ਅੱਲਾਹ ਤਾਲਾ ਸਿਹਤ ਵਾਲੀ ਜ਼ਿੰਦਗੀ ਦਿਆ ਜੀ, ਸਿਹਤ ਹੈ ਤਾਂ ਸਭ ਕੁਝ ਹੈ, ਸਿਹਤ ਨਹੀਂ ਤਾਂ ਕੁਝ ਵੀ ਨਹੀਂ, ਸਿਹਤ ਨਾਲ ਹੀ ਬਾਰਾਂ ਹਨ। ਉਹ ਬੁੱਢੇ ਬੁੱਢੇ ਆਖਣੇ ਹੋਣੇ ਸਨ, ਸਾਡੇ ਜਿੰਨੇ ਵੀ ਦਾਦਾ ਪੜਦਾਦਾ ਨਾਨਾ ਨਾਨੀ ਦਾਦੀ ਜਿੱਤੇ ਵੀ ਸਾਨੂੰ ਆਉਣੇ ਹੋਣੇ ਸਨ, ਜਿਹੜੀ ਸਿਹਤ ਹੈ ਨਾ ਇਹ ਸਭ ਤੋਂ ਬੜੀ ਦੌਲਤ ਹੈ। ਤੂੰ ਲੈ ਅਸਾਂ ਕਹੀ ਨਾ ਅਸਾਂ ਆਉਣੇ ਹੋਣੇ ਸਾਂ ਇਹ ਕਹਿ ਬਾਣੇ ਵੀ ਸਿਹਤ ਜਿਹੜੀ ਹੈ ਸਭ ਤੋਂ ਬੜੀ ਦੌਲਤ ਹੈ। ਬਾਠਿਆ ਜੀ ਵਾ ਉਹ ਬਿਲਕੁਲ ਸਹੀ ਬਾਣੇ ਸਨ। ਉਹ ਬਿਲਕੁਲ ਸਹੀ ਬਾਣੇ ਸਨ ਜੀ। ਅੱਲਾਹ ਤਾਲਾ ਉਹਨਾਂ ਸਾਰਿਆਂ ਕੀ ਜਿਹੜੇ ਜਿਹਨੇ ਉਹਨਾਂ ਜ਼ਿੰਦਗੀ ਦਾ ਜਿਹੜੇ ਚਲੇ ਗਏ, ਅੱਲਾਹ ਉਹਨਾਂ ਦੀ ਬਖਸ਼ਿਸ਼ ਕਰੇ। ਔਰ ਵਾਕਈ ਯਕੀਨ ਕਰੋ ਕਿ ਸਿਹਤ ਆਪਣੀ ਨਾਲ ਬਹੁਤ ਸਾਰਾ ਖਿਆਲ ਰੱਖਣਾ ਚਾਹੀਦਾ। ਅਸਲ ਕਸ਼ਮੀਰੀ ਭੈਣਾਂ ਭਰਾ ਜਿੰਨੇ ਵੀ ਸਪੈਸ਼ਲੀ ਹੂ ਲਿਵ ਇਨ ਦਾ ਅਪ ਇਨ ਦਾ ਮਾਊਂਟੇਨਸ, ਉਹ ਤੱਕੋ ਨਾ ਮਾਸ਼ਾਅੱਲਾ ਬੜੇ ਫਿੱਟ ਹੋਣੇ ਹਨ, ਠੀਕ ਹੈ। ਉਹ ਬੜੇ ਫਿੱਟ ਹੋਣੇ ਨੇ, ਉਹਨਾਂ ਸਹੀ ਤੰਦਰੁਸਤ ਹੋਣੇ ਹਨ। ਤੰਦਰੁਸਤੀ ਤੋਂ ਮੁਰਾਦ ਇਹ ਕਿ ਉਹ ਚੱਲੇ ਹਨ। ਚੱਲਣਾ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ। ਤੁਰਨਾ ਅਸਾਂ ਇੱਥੇ ਤੂੰ ਨਿਕਲੇ ਹਾਂ, ਮਿਸਾਲ ਦੇ ਤੌਰ 'ਤੇ ਮੈਂ ਰੇਡੀਓ ਪ੍ਰੋਗਰਾਮ ਕਰੀ ਰਿਹਾ, ਮੈਂ ਇੱਥੇ ਉੱਠ ਸਾਂ, ਜਾਏ ਗੱਡੀ ਬਹਿ ਰਿਹਾ ਸਾਂ, ਕੰਮਾਂ ਬਲਾ ਜਾ ਸਾਂ, ਆਈ ਬੀ ਡਰਾਈਵਿੰਗ ਓਲ ਨਾਈਟ, ਸੁਬਹਾ ਉੱਠ ਸਾਂ, ਘਰ ਜਾਏ ਦੁੱਧ ਗਰਮ ਕਰੀ ਪੀ ਸਹੀ ਰਿਹਾ ਸਾਂ। ਸਾਡੀ ਜ਼ਿੰਦਗੀ 'ਚ ਉਹ ਜਿਹੜੀ ਐਕਸਰਸਾਈਜ਼ ਹੈ ਨਾ, ਉਹ ਐਕਟੀਵਿਟੀ ਆਈ ਕੋਈ ਨਹੀਂ, ਇਹ ਬੜਾ ਜ਼ਰੂਰੀ ਹੈ ਸਾਡੇ ਵਾਸਤੇ, ਸਪੈਸ਼ਲੀ ਫੋਰ ਦਾ ਪੀਪਲ ਲਾਈਕ ਮੀ ਓ ਔਰ ਮਾਈ ਟੈਕਸੀ ਫੈਲੋਜ਼, ਜਿੱਦਾਂ ਮਾੜੇ ਟੈਕਸੀ ਡਰਾਈਵਰ ਬਣਾਉਣ। ਐਕਸਰਸਾਈਜ਼ ਜਿਹੜੀ ਹੈ ਨਾ, ਵਰਜਿਸ਼ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਾਸਤੇ। Right, coming back to the topic, brother was saying, Dilni karna radio band karke andar ja, do not feel like turning the radio off and going inside. Brother, can you please play me a track for me and my friends and especially for my missus? Bilkul ji, I've noted down your track. And he said, please do not mention any name of the track, just play whichever you like. It has to be a really good one, and but please dedicate it to my wife and all my friends. Bilkul ji, asa karne hain inshallah zarur. Keep listening to Radio Fizan 97.1 FM. There are many other messages which we will be reading. Aale thoda sara tuhanu saath hai, takriban saade ko 1 ghanta 15 minute pe.

ਹਾਂ ਵੈਲਕਮ ਬੈਕ ਆਫਟਰ ਦ ਟੂ ਆਕੇ ਜੀ, ਉਮੀਦ ਕਰਨੀ ਹੈ ਜੀ ਤੁਸਾਂ ਕੀ ਟਰੈਕ ਪਸੰਦ ਆਇਆ ਸੀ। ਕਮਲੀ ਵਾਲਾ ਬੀਟ ਫਿਰ ਟਰੈਕ ਹੀ ਵਾਜ਼ ਡੈਡੀਕੇਟਿਡ ਟੂ ਬ੍ਰਦਰਸ ਵਾਈਫ ਐਂਡ ਤੱਕੋ ਜੀ ਸਾਡੀ ਕਮਰਸ਼ੀਅਲ ਬ੍ਰੇਕ ਨਾਲ ਵਕਤ ਫਿਰ ਹੋ ਗਿਆ, ਦੋ ਮਿੰਟ ਰਹਿਣੇ ਨੇ। ਯਕੀਨ ਕਰੋ ਜਿਹੜਾ ਰੇਡੀਓ ਤੱਕ ਟਾਈਮ ਇਸ ਤਰ੍ਹਾਂ ਜਾਣਾ ਨਾ, ਗੋਲੀ ਔਰ ਟਾਈਮ ਜਾਣਾ।

ਬਿਲਕੁਲ ਜੀ, ਮੈਂ ਤੇਰੇ ਹਾਣ ਦੀ ਦੁਨੀਆ ਜਾਣ ਦੀ ਤੇਰੇ ਨਾਲ ਨਾਲ ਮੈਂ ਰਹਿਣਾ। ਆਈ ਹੋਪ ਬ੍ਰਦਰ ਯੂ ਇੰਜੋਏ ਦਿਸ ਟ੍ਰੈਕ ਐਂਡ ਪਾਪਾ ਅਸਗਰ ਵਾਸ ਲਿਸਨਿੰਗ ਟੂ ਮੀ ਐਂਡ ਵੀ ਡੈਡੀਕੇਟਡ ਦਿਸ ਸੌਂਗ ਟੂ ਹਿਮ ਐਜ਼ ਵੈਲ। ਜੀ ਤੁਸੀਂ ਸੁਣੀ ਜੋ ਰੰਗੇ ਕਸ਼ਮੀਰ ਰੇਡੀਓ ਫਜ਼ਾਰ ਸਟੂਡੀਓ ਤੋਂ ਲਾਈਵ ਫਰੋਮ ਵਨ ਐਂਡ ਓਨਲੀ 97.0 ਰੇਡੀਓ ਫਜ਼ਾ ਦ ਸਟੂਡੀਓ ਜੂ ਐਂਡ ਆਲਸੋ ਫਰੋਮ ਡੈਬ ਰੇਡੀਓ। ਜੀ ਸਾਡੇ ਕੋਲ ਟਾਈਮ ਥੋੜ੍ਹਾ ਰਹਿ ਗਿਆ, ਡੈਡੀਕੇਸ਼ਨ ਜ਼ਿਆਦਾ ਨੇ, ਹੁਣ ਚੱਲ ਰਹੇ ਹਾਂ ਜਨਾਬ ਅਗਲੇ ਟਰੈਕ ਦੀ ਤਰਫ। ਦਿਸ ਟ੍ਰੈਕ ਵਾਜ਼ ਰਿਕੁਐਸਟਡ ਬਾਏ ਵਨ ਆਫ ਆਵਰ ਸਿਸਟਰ ਕੋਲ ਸ਼ਹੀਨ ਜੀ, ਬਿਕੋਜ਼ ਆਈ ਬ੍ਰਦਰ ਬਿਊਟੀਫੁਲ ਪ੍ਰੋਗਰਾਮ ਐਂਡ ਆਰ ਟਿਊਨ ਇਨ ਐਵਰੀ ਟਿਊਜ਼ਡੇ, ਆਈ ਲਿਸਨ ਟੂ ਯੂਰ ਰੇਡੀਓਜ਼ ਐਵਰੀ ਡੇ, ਆਈ ਐਮ ਡਰਾਈਵਿੰਗ ਹੋਮ ਬਿਕੋਜ਼ ਆਈ ਫਿਨਿਸ਼ ਵਰਕ ਐਟ 4 o'clock, ਬਾਏ ਦ ਟਾਈਮ ਆਈ ਗੈਟ ਟੂਵਰਡਸ ਨੋਟਿੰਗਹਮ ਇਜ਼ ਬਿਟਵੀਨ 5 and 7, ਆਈ ਗੈਟ ਦੇ ਐਂਡ ਆਈ ਲਿਸਨ ਟੂ ਯੂਰ ਸ਼ੋਅ ਐਂਡ ਆਈ ਆਲਸੋ ਹੈਵ I radio up on my phone, which I always make sure where there's no signal, there's no coverage, and I also listen to it. You can listen to us live via the app. Bilkul sister, I think tusan pahunchanga faisla kita hai, jehda app sadi download kiti hai, app ne zariye suno tusan bilkul, oh bada easy hai, it's just like normal, this is WhatsApp ni app hai, baki cheezan ni app hai, app download kar, you know, you can listen to us wherever you are, duniya ne jehde marzi hai kone jo, tusan sare program live suni sakde ho. ਤੁਸੀਂ ਨੇ ਆਪਣੀ ਜ਼ਬਾਨ ਆਪਣੇ ਉਸ ਆਖਿਆ ਮਾਂ ਬੋਲੀ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾ ਹੀ ਰਿਹਾ ਜੀ, ਰੰਗ ਕਸ਼ਮੀਰ ਫਰੋਮ ਰੇਡੀਓ ਫਜ਼ਾਰ 97.1 FM. ਵਗਰ ਗੋ ਨੈਕਸਟ ਟੂ ਦ ਨੈਕਸਟ ਟ੍ਰੈਕ ਨਾਓ, ਦਿਸ ਵਾਜ਼ ਅ ਰਿਕੁਐਸਟ ਬਾਏ ਸਿਸਟਰ, ਸਿਸਟਰ ਗੋਜ਼ ਕੈਨ ਯੂ ਪਲੀਜ਼ ਪਲੇ ਮੀ ਅ ਟ੍ਰੈਕ, ਮੈਂ ਤੇਰੇ ਇਸ਼ਕ ਮੈਂ, ਇਸ ਬਾਏ ਬੋਹੀਮੀਆ, ਐਂਡ ਆਈ ਹੋਪ ਯੂ ਗੋਨਾ ਪਲੇ ਮੀ ਦਿਸ ਟ੍ਰੈਕ, ਆਈ ਨੋ ਯੋਰ ਪ੍ਰੋਗਰਾਮ ਇਜ਼ ਕੋਲਡ ਰੰਗ ਕਸ਼ਮੀਰ ਐਂਡ ਆਈ ਬੀ ਲਿਸਨਿੰਗ ਟੂ, ਆਈ ਨੋ ਵੀ ਓਲ ਲਵ ਕਸ਼ਮੀਰ, ਆਈ ਐਮ ਕਸ਼ਮੀਰੀ ਮਾਇਸੈਲਫ, ਆਈ ਐਮ ਪਾਰਟ ਆਫ ਕਸ਼ਮੀਰ. My granddad came from there back in the 60s. And I was born here. My kids are born here. My dad was born here. But we still love that part of the world because this is where our roots are from. Bilkul ji, apni shinakht bande ki nahi bhulni chahiye, apni shinakht yaad rakhni chahiye ki asan ne bahu jadad kuthu aaye san, kedi jagah tu aaye san, kuthu ature na kuthe achi vase na kuthe achi gaye, saade mustaqbal vasa unna badiyan koshishan badiyan mehnatan kitiyan, saadi zindagi iski suwarne vasa unna badi mehnat kiti hai. ਨਹੀਂ ਤਾਂ ਆਪਣਾ ਦੇਸ਼, ਆਪਣੀ ਜਗ੍ਹਾ, ਆਪਣੇ ਮਾਂ ਪਿਓ, ਭੈਣਾਂ ਭਰਾ, ਉਹ ਕਿਸਾ ਬੰਦਾ ਛੋੜੀ ਸਕਣਾ, ਕਹਿ ਖਿਆਲ ਹੈ ਤਾਂ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਪ੍ਰੋਗਰਾਮ ਇੰਜੋਏ ਕਰੀ ਜੋ ਸੋ ਦ ਟਾਈਮ ਰਾਈਟ ਨਾਓ ਇਜ਼ ਜਸਟ ਗੋਨ 30 minutes past 8 ਐਂਡ ਅਸਾਂ ਤੁਸਾਂ ਦਾ ਸਾਥ ਰਹੀ ਗਿਆ ਤਕਰੀਬਨ 42 minutes. ਇਸ ਵਿੱਚ ਕਮਰਸ਼ੀਅਲ ਬ੍ਰੇਕ ਨਾ ਇੱਕ ਅਸੀਂ ਵਕਫਾ ਉਹ ਜ਼ਰੂਰ ਗਿਣਸਾਂ, ਤਾਂ ਸਟੇ ਟਿਊਨ ਐਂਡ ਕੀਪ ਲਿਸਨਿੰਗ ਰੇਡੀਓ ਫਜ਼ਾ 97.1 FM/Dab Radio. ਵੀ ਗੋਇੰਗ ਟੂ ਦਿਸ ਟ੍ਰੈਕ ਐਂਡ ਵੀ ਸੀ ਯੂ ਰਾਈਟ ਆਫਟਰ ਦ ਟ੍ਰੈਕ. Sister said, please dedicate this song to my husband as he loves this track. And every time I get into his car, because when I go to work, I drive myself. Whenever I get into his car, he has this song always on for me. And I really like it. Badi chagi gala ji. Sara prad, usne khush te rakhna na, mashallah. ਅਸਾਂ ਚਾਹੁੰਦੇ ਹਾਂ ਜੀ ਤੁਸੀਂ ਸਾਰੇ ਹੱਸਣੇ ਵਸਣੇ ਰਹੋ ਜਿੱਥੇ ਵੀ ਹੋ, ਦੁਨੀਆਂ ਨੇ ਕਿਹੜੀ ਜਗ੍ਹਾ ਹੋ, ਜਿੱਥੇ ਮਰਜ਼ੀ ਹੋ, ਇਸ ਰੰਗੇ ਕਸ਼ਮੀਰ ਨੇ ਪ੍ਰੋਗਰਾਮ ਨੇ ਹਵਾਲੇ ਨਾਲ ਤੁਸੀਂ ਕਈ ਪਿਆਰ ਨਾਲ ਮੈਸੇਜ ਦੇਣੇ ਆ. ਆਪੋ ਵੀ ਖੁਸ਼ ਰਹੋ, ਬਾਕੀਆਂ ਕੀ ਖੁਸ਼ ਰੱਖੋ. ਜ਼ਿੰਦਗੀ ਜਿਹੜੀ ਹੈ, ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਕਿ ਖੁਸ਼ੀਆਂ ਬਣਨੇ ਨਹੀਂ ਔਰ ਸਾਰਿਆਂ ਕੀ ਨਾਲ ਲਾ ਕੇ ਤੋਰਨੇ ਨਹੀਂ. ਔਰ ਅਗਰ ਕੋਈ ਆਖੀ ਵੀ ਬਾਈ ਜਾਣਾ ਤਾਂ ਜਸਟ ਪੇਸ਼ੈਂਸ, ਬੀ ਪੇਸ਼ੈਂਟ, ਸਬਰ, ਸਬਰ ਨਾਲ ਫਲ ਮਿੱਠਾ ਹੋਣਾ. Right, here we are, sister. Your truck is on its way. It's by Bohemia. Jio Kashmiri, jinne ho Kashmiri ho, jithe bhi vasne ho, saare dil ne tote ho.

ਤੇ ਜੀ ਤੁਸੀਂ ਸੁਣੀ ਰੇਡੀਓ ਫਜ਼ਾ 97.1 FM ਯੂ ਆਰ ਲਿਸਨਿੰਗ ਟੂ ਵਨ ਐਂਡ ਓਨਲੀ ਤੁਸਾਂ ਆਪਣਾ ਸ਼ੋਅ ਰੰਗੇ ਕਸ਼ਮੀਰ ਤੁਸਾਂ ਨੇ ਆਪਣੇ ਭਾਈ ਉਮਰ ਜੰਜੂਆ ਨਾਲ ਜੀ ਤੁਸੀਂ ਸੁਣੀ ਰਹੇ ਹੋ ਬਿਲਕੁਲ ਲਾਈਵ ਫਰੋਮ ਦਾ ਰੇਡੀਓ ਫਜ਼ਾਜ਼ ਸਟੂਡੀਓ ਫਰੋਮ 97.1 FM /DAB ਰੇਡੀਓ ਤੁਸਾਂ ਅਸਾਂਗੀ ਹਰ ਪਲੈਟਫਾਰਮ ਤੇ ਅਸਾਂ ਸੁਣੀ ਸਕਣੇ ਹੋ ਇਹ ਸੋਹਣੀ ਜੀ ਮਿੱਠੀ ਜੀ ਮਾਂ ਬੋਲੀ ਜਿਹੜੀ ਸਾਡੀ ਹੈ ਇਹ ਜਿਹੜੀ ਮਾਦਰੀ ਜ਼ਬਾਨ ਜਿਹੜੀ ਹੈ ਸਾਡੀ ਆਪਣੀ ਮੀਰਪੁਰੀ ਜਿੰਨੀਆਂ ਵੀ ਜ਼ਬਾਨਾਂ ਦੁਨੀਆਂ ਸਾਰੀਆਂ ਸੋਹਣੀਆਂ ਲੇਕਿਨ ਆਪਣੀ ਜ਼ਬਾਨ ਵਿੱਚ ਬੜਾ ਮਜ਼ਾ ਹੈ ਬੜੀ ਚੈਸ ਹੈ ਕਹਿ ਰਹੇ

ਵੈਲਕਮ ਬੈਕ ਆਫਟਰ ਦ ਸੌਂਗ ਜੀ। ਉਮੀਦ ਕਰਦੇ ਹਾਂ ਸਾਡੇ ਨਾਲ ਹੀ ਉਸ ਥੋੜ੍ਹਾ ਜਿਹਾ ਟਾਈਮ ਰਹਿ ਗਿਆ, ਸਾਰਾ ਤੁਸਾਂ ਦਾ ਥੋੜ੍ਹਾ ਜਿਹਾ ਟਾਈਮ ਰਹਿ ਗਿਆ। ਜਿੰਨੇ ਵੀ ਭੈਣਾਂ ਭਰਾ ਸਾਡੇ ਜਿਨ੍ਹਾਂ ਵੀ ਕਾਲ ਕੀਤੀ ਹੈ ਰੰਗੇ ਕਸ਼ਮੀਰ ਸ਼ੋਅ ਵਿੱਚ, ਤੁਸਾਂ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਸਾਰਿਆਂ ਨਾਲ। ਜਿਹੜਾ ਜਿਹੜਾ ਜਿੱਥੇ ਜਿੱਥੇ ਤੁਹਾਡਾ ਇਹ ਪ੍ਰੋਗਰਾਮ ਸੁਣੀ ਦੇ, ਅਸੀਂ ਤੁਸਾਂ ਸਾਰਿਆਂ ਭੈਣਾਂ ਭਰਾ ਨਾਲ ਆਲ ਦ ਲਿਸਨਰਸ਼ਿਪ ਆਫ ਰੇਡੀ ਫਿਜ਼ਾ ਐਂਡ ਐਵਰੀਬਡੀ ਵੇਅਰ ਐਵਰ ਯੂ ਆਰ, ਵੇਅਰ ਐਵਰ ਯੂ ਹੈਵ ਬੀਨ ਲਿਸਨਿੰਗ ਟੂ ਮਾਈ ਰੰਗੇ ਕਸ਼ਮੀਰ, ਐਂਡ ਆਈ ਰੀਲੀ ਅਪਰੀਸ਼ੀਏਟ ਫਰੋਮ ਬਾਟਮ ਆਫ ਮਾਈ ਹਾਰਟ, ਐਂਡ ਆਮ ਆਨੈਸਟਲੀ ਸੋ ਥੈਂਕਫੁਲ ਟੂ ਯੂ to you guys, each and every one of you. Keep listening to Radio Fizzar 97.1 FM. Every Tuesday, Puliana Guru. Every Tuesday, Tusan Apna Show, Apna host Umar Janjua with Rangi Kashmir. Kiniga Tusan Khidmati Shami 7 baje to Kiniga Shami 9 baje tak Tusan Sada Saad Rana. We only got about a couple of minutes, 5 minutes more left. We just got enough time to play one more track, and then after that, Tusan Kula Sani Jazad Ginsan. ਅਗਰ ਜ਼ਿੰਦਗੀ ਵਫਾ ਕੀਤੀ ਤਾਂ ਇਨਸ਼ਾਅੱਲਾ ਤੁਸਾਂ ਨੇ ਸਾਡਾ ਸਾਥ ਜਿਹੜਾ ਹੈ ਰਹਿਸੀ ਹਮੇਸ਼ਾ ਇਨਸ਼ਾਅੱਲਾ। ਜ਼ਿੰਦਗੀ ਸਾਥ ਦਿੱਤਾ ਤਾਂ ਤੁਸਾਂ ਅਗਲੇ ਟਿਊਜ਼ਡੇ ਸੇਮ ਟਾਈਮ ਸੇਮ ਵੈਨਿਊ ਸੇਮ ਰੇਡੀਓ ਸਟੇਸ਼ਨ ਸੇਮ ਟਾਈਟਲ ਆਫ ਦ ਪ੍ਰੋਗਰਾਮ ਵਨ ਐਂਡ ਓਨਲੀ ਰੰਗੇ ਕਸ਼ਮੀਰ, ਕਸ਼ਮੀਰ ਨੇ ਰੰਗਾਂ ਵਿੱਚ, ਜੀਓ ਕਸ਼ਮੀਰੀਓ, ਲਵ ਯੂ ਕਸ਼ਮੀਰੀਓ।

0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
4: AMH Solicitors, Immigration Lawyers at Sovereign House, 184 Nottingham Road, New Bedford, Nottingham, NG7 7BA. Large free car park available, or call them on 0115 671 3677.